0: ਲੱਖਾਂ ਦੇ ਲੱਖਾਂ ਵਟਾਵਾਂ ਮੇਰਾ ਲੱਖਾਂ ਤੇਰਾ ਨੂੰ ਵੇਰੋ
1: ਸੁਬੋਦਾ ਸਨਖ ਉਹਦੇ 10 ਵਿਨਾਡੀ 30

0: ਲੱਖਣ ਲੱਖਾਂ ਵਟਾਵਾਂ ਲੱਖਣ ਤੇਰੇ ਨੂੰ
1: ਮਹਾਵੈਸਾ ਤੇ ਕੋਇਆਗੇ ਨਿਵਸ ਕਰਮਾਂਤ ਸ਼ਾਲਾਵ ਵਤੁਰੇਨ ਪਿਰਿਲਾਤ ਗੰਗ ਵਤੁਰ ਵਹਿ ਵਤੁਰ ਵਿਤਰਕ ਨੇਵੇ ਤੀਨ ਰੌਨ ਮੜ ਟਿਕਤ ਇਵਤ ਕਰਨ ਹੋਂਦਮ ਵਤੁਰ ਮੋਟਰੇ ਡੀਪ ਟੇਕ ਵੇਸਟ ਮੋਟਰ ਪੰਪ ਅਮਤੰਨ 077 777 7374
2: FM 93.5 FM 93.7 Lakhana Radio ITN
3: හැම කාලෙම ට්‍රෙන්ඩින්ම සින්දු ඇහෙන ලංකාවේ එකම channel එක ලක්හඬ Heartbeat.